ਪੇਟ ਮੇਰੀ ਕਹਿੰਦੀ ਮੈਨੂੰ ਆ ਜਾ ਖਾਲੇ ਜ਼ਰਾ ਪੇਟ ਬੇਬੀ ਪਾਇਆ ਚੋਲਾ ਉੱਤੇ ਜੂਲਰੀ ਡਿਜ਼ਾਈਨ ਅਸੀਂ ਖਿਲਾੜੀ ਜਿਹੜੇ ਖੇਡਦੇ ਜੇ ਫਾਈਨਲ ਉਤੋਂ ਫਲੋ ਕਰਾ ਫਾਈਨ 0.10